ਸਾਰਿਓ ਤਿੰਨ ਮਹਿਕ ਨੇ ਤਾਕਤ ਧਾਰਿਓ ਮੈਂ ਤੁਹਾਨੂੰ ਦੇਵ ਨਹੀਂ ਜਾਣ ਫਕੀਰੀ ਗੁਰੂ ਤੁਹਾਨੂੰ ਦੇਵ ਨਹੀਂ ਜਾਣ ਫਕੀਰੀ ਕੇਵਲ ਗਿਆਨ ਨਿਰਵਾਣ ब्रह्मा विष्णु और महेश्वर अब तीनों में खेसा तीनों में खेसा आए ब्रह्मा विष्णु महेश्वर देवा तीनों खेसा